0: ਵਾਹ ਚੰਚਲ ਭੈਣ, ਦੇਖੋ ਬੜੀਆਂ ਬੜੀਆਂ ਮਿੱਟੋ ਮਿੱਟੋ ਖਰਬੂਜੋ ਤੋਂ ਆਪਾਂ ਸੁਣ ਲਿਆ, ਔਰ ਸੁਣਵਾ ਕੇ ਪਾਸੇ ਦੇਖੋ ਖਾਬਾ ਕੋਈ ਵੀ ਮਨ ਮੇ ਆ ਰਹੀ ਚ।
1: ਔਰ ਖਰਬੂਜੋ ਮਿੱਠੋ ਹੀ ਕੋਨੀ ਹੋਵੇ, ਇਹਦੀ ਤਾਸੀਰ ਬੜੀ ਠੰਡੀ ਹੋਵੇ
2: ਸਾਹਿਬ।
1: ਔਰ ਖਰਬੂਜਾ ਕੀ ਨਹੀਂ, ਗਰਮੀ ਮੇ ਆ ਵਾਲੀ ਕਈ ਸਾਰੀ ਐਸੀ ਚੀਜ਼ਾਂ ਹੈ ਜਾਂ ਕੀ ਤਾਸੀਰ ਬਹੁਤ ਠੰਡੀ ਹੋਵੇ।
0: ਔਰ ਦੇਖੋ ਸਾ ਆਵਾਜ਼ ਜੋ ਮਹੱਤਵਪੂਰਨ ਰੂਪ ਸੇ ਜੋ ਫਲ ਆ ਰਿਹਾ ਚੇ, ਵਾਂ ਸਮੇ ਦੇਖੋ ਸਾਰਾ ਫਲ ਤੋਂ ਦੇਖੋ ਰਸੀਲਾ ਚ। ਔਰ ਖਰਬੂਜ ਔਰ ਤਰਬੂਜ ਤੋਂ ਐਸਾ ਫਲ ਚ ਕਿ ਆਪਣੇ ਸਰੀਰ ਮੇ ਜੋ ਪਾਣੀ ਕੀ ਕਮੀ ਹੋ ਜਾਓ ਚ, ਉਨਕੀ ਵੀ ਪੂਰਤੀ ਕਰੇ ਚ।
1: ਬਿਲਕੁਲ। ਔਰ ਰਹੀ ਬਾਤ ਖੀਰੋ ਵੀ, ਮੈਂ ਵੀ ਬਹੁਤ ਸਾਰਾ ਪਾਣੀ ਕੀ ਮਾਤਰਾ ਰਹੇ ਹੈ, ਬਹੁਤ ਤਰਾਵਟ ਦੇਵੇ ਹੈ, ਠੰਡਕ ਦੇਵੇ ਹੈ, ਤਰ ਕਕੜਿਆ ਹੈ
0: ਜੀ।
1: ਔਰ ਕੈਰੀ ਹੈ, ਅਗਰ ਆਪਾਂ ਦੇਖਾਂ ਕੱਚੋ ਆਮ ਵੀ ਕੋ ਪਣੋ, ਅਗਰ ਆਪਾਂ ਪੀਆਂ ਪੋਦੀਨੋ ਹੈ ਵੀ ਕੀ ਵੀ ਤਾਸੀਰ ਠੰਡੀ ਹੋਵੇ। ਤਾਂ ਗਰਮੀ ਕੀ ਰੁੱਤ ਮੇ ਗਰਮੀ ਤੋਂ ਪ੍ਰਚੰਡ ਪੜਾ ਹੀ ਹੈ ਆਪਣੇ, ਪਰ ਬੀਜ ਦੇ ਠੰਡਕ ਦੇਵਾ ਤਾਈ ਬਹੁਤ ਸਾਰੀ ਐਸੀ ਠੰਡੀ ਤਾਸੀਰ ਕੀ ਚੀਜ਼ਾਂ ਹੈ ਜੋ ਗਰਮੀ ਮੇ ਖਾਈ ਜਾਵੇ।
0: ਬਿਲਕੁਲ ਸਾਹਿਬ। ਔਰ ਦੇਖੋ ਵਾਨਾ ਜ਼ਰੂਰ ਸਹਿ ਖਾਣਾ ਹੀ ਚਾਹੀਏ।
1: ਬਿਲਕੁਲ।
0: ਦੇਖੋ ਸਾਹਿਬ, ਜ਼ਰੂਰਤ ਕੇ ਹਿਸਾਬ ਸੇ ਯਦੀ ਆਪਾਂ ਕੰਮ ਕਰਾਂ, ਸਮੇਂ ਕੇ ਹਿਸਾਬ ਸੇ ਯਦੀ ਆਪਾਂ ਕੰਮ ਕਰਾਂ, ਤਾਂ ਆਪਣਾ ਜੋ ਕੰਮ ਹੋਵੇ ਚ ਉਹ ਸਫਲ ਵੀ ਹੋਵੇ ਚ, ਔਰ ਆਪਣੀ ਕੋਈ ਪਰੇਸ਼ਾਨੀ ਵੀ ਨਾ ਦੇਖਣੀ ਪੜੇ।
1: ਬਿਲਕੁਲ। ਖੇਤੀਬਾੜੀ ਕੀ ਅਗਰ ਬਾਤ ਕਰਾਂ, ਤਾਂ ਅਬਾਰ ਰਬੀ ਕੀ ਫਸਲਾਂ ਕੀ ਕਟਾਈ ਹੋ ਚੁੱਕੀ, ਖਰੀਫ ਕੀ ਤਿਆਰੀ ਅਬ ਕਰ ਜਾਂ, ਔਰ ਉਹ ਜੋ ਬੀਜ ਕੋ ਸਮੇਂ ਰਹਿਵੇ ਹੈ ਜਾਇਦ ਕੋ ਇਹਨੇ ਟੇਮ ਕਹਿਵੇ, ਤਾਂ ਜਾਇਦ ਸੇ ਜੁੜੀ ਹੋਈ ਜਾਣਕਾਰੀਆਂ ਕੀ ਤਰਫ ਆਪਾਂ ਚਾਲਾਂ।
0: ਚਾਲੂ ਸਰ।
1: ਬਿਲਕੁਲ ਸਰ।
3: श्रोताओ, आज अपने सागे कार्यक्रम में है डॉक्टर शशि कुमार बैरवा, सहायक प्राध्यापक उद्यान विभाग, राजस्थान कृषि अनुसंधान संस्थान दुर्गापुरा जयपुर माथे आया। और आसू आपा जाना ला जायद सब्जियां की उन्नत उत्पादन तकनीक का ही हो वह है और क्यों जरूरी है। पर सब पहले डॉक्टर साहब कार्यक्रम में घने मानू स्वागत, राम राम सा।
4: किसान भाइयों, सबसे पहले आप सभी को मेरा राम राम।
3: आज के विषय पर आवा सीधा सीधा, तो डॉक्टर साहब जायद का मौसम में कौन कौन सी सब्जियां हैं जो लगाई जानी चाहिए।
4: किसान भाइयों, ज्यादातर जो हम बात करते हैं जायद मौसम में, तो बेल वाली सब्जियां हैं, जैसे आपके टिंडा है, काचरी है, लौकी है, तरबूज है, खरबूज है, करेला है, ककड़ी है, इस तरीके की जो सब्जियां हैं वो ज्यादातर लगाई जाती है। इनके अलावा जैसे भिंडी है, आपके सब्जी गंवार है, इस तरीके की जो सब्जियां हैं ये भी आप